ਨਤਨ ਜਬਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦੇ ਆਗੇ ਅਰਦਾਸ, ਮੈਂ ਹੋਰ ਥਾਂ ਨਹੀਂ ਦਿੱਤੇ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ, ਸੁਣੀ ਅਰਦਾਸ।

समुंदर दे किनारे एक जोगी राज अपनी अखां बंद करके बैठा है।

ਸ਼ਹਿਰ ਦੇ ਵਿੱਚੋਂ ਦੋ ਪ੍ਰੇਮੀ ਆਏ ਇਸ ਜੋਗੀ ਰਾਜ ਦੇ ਸਾਹਮਣੇ ਮੱਥਾ ਟੇਕਿਆ। ਸਾਹਮਣੇ ਪਈ ਸੰਦੂਖੜੀ ਵਿੱਚ ਕੁਝ ਮਾਇਆ ਪਾਈ, ਥੋੜੀ ਦੂਰ ਹਟ ਕੇ ਬੈਠ ਗਏ ਨੇ। ਥੋੜੀ ਦੇਰ ਬਾਅਦ ਦੋ ਚਾਰ ਹੋਰ ਪ੍ਰੇਮੀ ਆਏ ਨੇ, ਉਹਨਾਂ ਵੀ ਸੰਦੂਖੜੀ ਵਿੱਚ ਪੈਸੇ ਪਾਏ, ਮੱਥਾ ਟੇਕਿਆ, ਉਹ ਵੀ ਬੈਠ ਗਏ ਨੇ। ਜਿਉਂ ਜਿਉਂ ਪਹੁ ਫੁਟਾਲਾ ਹੁੰਦਾ ਗਿਆ, 300-400 ਦੇ ਕਰੀਬ ਲੋਕਾਂ ਦੀ ਭੀੜ ਇਸ ਜੋਗੀ ਰਾਜ ਦੇ ਸਾਹਮਣੇ ਲੱਗ ਗਈ। ਸਾਰੇ ਲੋਕ ਹੱਥ ਜੋੜ ਕੇ ਬੈਠੇ ਹਨ। ਕਦੋਂ ਇਹ ਜੋਗੀ ਰਾਜ ਅੱਖਾਂ ਖੋਲੇ, ਸਾਨੂੰ ਕੋਈ ਗੱਲ ਸੁਣਾਵੇ। ਇੰਨੇ ਨੂੰ ਇਹਨਾਂ ਬੈਠਿਆਂ ਲੋਕਾਂ ਨੂੰ ਇੰਜ ਲੱਗਿਆ ਜਿਵੇਂ ਹਵਾ ਦੇ ਵਿੱਚ ਕੋਈ ਸੁਗੰਧੀ ਖੁਸ਼ਬੂ ਜਿਹੀ ਫੈਲ ਗਈ। ਦੋ ਮੁਸਾਫਿਰ ਤੁਰਦੇ ਤੁਰਦੇ ਆਏ ਨੇ, ਜਿਨ੍ਹਾਂ ਦੇ ਚਿਹਰੇ ਤੇ ਬੜੀ ਮਿਠਾਸ ਹੈ, ਇੱਕ ਖਿੱਚ ਹੈ। ਉਹ ਤੁਰਦੇ ਤੁਰਦੇ ਇਹਨਾਂ ਸਾਰਿਆਂ ਲੋਕਾਂ ਦੇ ਸਾਹਮਣੇ ਆ ਕੇ ਬੈਠ ਗਏ। ਦੋਨਾਂ ਮੁਸਾਫਰਾਂ ਨੇ ਉਸ ਜੋਗੀ ਰਾਜ ਵੱਲ ਦੇਖਿਆ। ਇੱਕ ਮੁਸਾਫਰ ਮਾਲਕ ਜਾਪਦਾ, ਇੱਕ ਨੌਕਰ। ਨੌਕਰ ਕਹਿਣ ਲੱਗਾ, ਇਹ ਜੋਗੀ ਰਾਜ ਕਿਵੇਂ ਮਨ ਟਿਕਾ ਕੇ ਬੈਠਾ ਹੈ, ਕਿਵੇਂ ਇਹਦਾ ਮਨ ਪਰਮੇਸ਼ਰ ਦੇ ਨਾਲ ਜੁੜੇ ਹੈ। ਉਸ ਮਾਲਕ ਦਾ ਨੌਕਰ ਮੁਸਕਰਾ ਪਿਆ। ਮੁਸਕਰਾ ਕੇ ਕਿਹਾ ਆਪਣੇ ਨੌਕਰ ਨੂੰ, ਹਾਂ ਜੋਗੀ ਰਾਜ ਜੁੜਿਆ ਹੋਇਆ ਪਰ ਪਰਮੇਸ਼ਰ ਦੇ ਨਾਲ ਨਹੀਂ, ਆਪਣੀ ਲੋਹੇ ਦੀ ਸੰਦੂਖੜੀ ਨਾਲ। ਨੌਕਰ ਪੁੱਛਦਾ, ਲੋਹੇ ਦੀ ਸੰਦੂਖੜੀ ਨਾਲ ਉਹ ਕਿਸ ਤਰ੍ਹਾਂ, ਕੌਣ ਹੈ ਮਾਲਕ ਤੇ ਨੌਕਰ? ਮਾਲਕ ਧੰਨ ਗੁਰੂ ਨਾਨਕ ਸਾਹਿਬ ਤੇ ਨੌਕਰ ਮਰਦਾਨਾ। ਹੈਰਾਨ ਹੋ ਕੇ ਪੁੱਛਿਆ, ਸੰਦੂਖੜੀ ਦੇ ਨਾਲ ਇਹਦਾ ਮਨ ਕਿਸ ਤਰ੍ਹਾਂ

ਕਹਿਣ ਲੱਗੇ ਜੋਗੀ ਰਾਜ ਤੁਸੀਂ ਕੀ ਕਿਹਾ ਸਾਨੂੰ ਸਮਝ ਨਹੀਂ ਆਈ ਇੱਕ ਵਾਰੀ ਫੇਰ ਕਹੋ। ਅੱਜ ਤੱਕ ਕਿਸੇ ਨੇ ਇਹ ਸਵਾਲ ਨਹੀਂ ਸੀ ਕੀਤਾ। ਗੁਰੂ ਸਾਹਿਬਾਂ ਨੂੰ ਘੂਰ ਕੇ ਦੇਖਿਆ ਤੇ ਜੋਗੀ ਰਾਜ ਕਹਿੰਦਾ ਐ ਬਾਲਕੇ ਯੇ ਗਿਆਨ ਧਿਆਨ ਕੀ ਬਾਤੇ ਹੈ ਤੁਮ ਨਹੀਂ ਜਾਣ ਸਕਤੇ। ਗੁਰੂ ਸਾਹਿਬ ਜੀ ਕਹਿਣ ਲੱਗੇ ਅਸੀਂ ਜਾਣ ਨਹੀਂ ਸਕੇ ਇਸੇ ਵਾਸਤੇ ਤਾਂ ਪੁੱਛਿਆ। ਤੇ ਜੋਗੀ ਰਾਜ ਕਹਿਣ ਲੱਗਾ ਐ ਬਾਲਕੇ ਮੈਂ ਇਨ ਲੋਕੋਂ ਕੋ ਤੀਨੋ ਲੋਕੋਂ ਕੀ ਬਾਤੇ ਬਤਾ ਰਹਾ ਹੂੰ। ਤੀਨੋ ਲੋਕੋਂ ਮੇਂ ਕਿਆ ਹੋ ਰਹਾ ਹੈ ਮੁਝੇ ਤੀਨੋ ਲੋਕੋਂ ਕੀ ਸੋਝੀ ਹੈ ਕਿ ਇਸ ਵਕਤ ਵਹਾਂ ਪਰ ਕਿਆ ਹੋ ਰਹਾ ਹੈ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਅੱਛਾ ਚੰਗਾ ਫਿਰ ਜੋਗੀ ਰਾਜ ਜਰਾ ਇਹ ਦੱਸੋ ਤਿੰਨਾਂ ਲੋਕਾਂ ਦਾ ਗਿਆਨ ਤਾਂ ਤੁਹਾਨੂੰ ਹੈ, ਤੁਹਾਡੇ ਸਾਹਮਣੇ ਜਿਹੜੀ ਮਾਇਆ ਵਾਲੀ ਸੰਦੂਕੜੀ ਸੀ ਉਹ ਕਿੱਥੇ ਹੈ। ਜੋਗੀ ਰਾਜ ਨੇ ਸਾਹਮਣੇ ਦੇਖਿਆ ਤੇ ਸੰਦੂਕੜੀ ਕੋਈ ਨਹੀਂ, ਜਿੰਨੇ ਲੋਕੀ ਬੈਠੇ ਸਨ ਉਹ ਸਾਰੇ ਹੱਸ ਪਏ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਤੇਰੀ ਸੰਦੂਕੜੀ ਕਿੱਥੇ। ਤੇ ਜੋਗੀ ਰਾਜ ਕਹਿੰਦਾ ਗੁਰੂ ਸਾਹਿਬਾਂ ਨੂੰ ਬਤਾਓ ਮੇਰੀ ਸੰਦੂਕੜੀ ਕਹਾਂ ਹੈ। ਤੇ ਗੁਰੂ ਸਾਹਿਬ ਜੀ

ਐ ਭਾਈ ਜਿਨ੍ਹਾਂ ਨੇ ਗਜ ਸਾਢੇ ਤੈ ਤੈ ਧੋਤੀਆਂ ਸਾਢੇ ਤਿੰਨ ਤਿੰਨ ਗਜ ਦੀਆਂ ਚਿੱਟੀਆਂ ਧੋਤੀਆਂ ਬੰਨੀਆਂ ਨੇ ਤੇਰੇ ਪਾਏ ਨੇ ਤਗ ਤੇ ਤੇਰੇ ਤੇਰੇ ਜਨੇਊ ਗੱਲ

ਕਬੀਰ ਸਾਹਿਬ ਕਹਿਣ ਲੱਗੇ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ ਜਿਹੜੇ ਡਾਲਾ ਕਹਿੰਦੇ ਨੇ ਟਾਹਣੀਆਂ ਨੂੰ ਪੇਡਾ ਦਰਖਤ ਨੂੰ ਗਟਕਾਵੇ ਖਾ ਜਾਣਾ ਕਿ ਜਿਹੜੇ ਟਾਹਣੀਆਂ ਸਮੇਤ ਹੀ ਦਰਖਤ ਨੂੰ ਖਾ ਜਾਂਦੇ ਨੇ ਭਾਵ ਕਿ ਮਾਇਆ ਪਿੱਛੇ ਇਨਸਾਨ

ਕਿ ਭਾਂਡੇ ਜਿਹੜੇ ਨੇ ਚੰਗੀ ਤਰ੍ਹਾਂ ਮਾਂਜ ਮਾਂਜ ਕੇ ਚੁੱਲ੍ਹੇ ਤੇ ਰੱਖਦੇ ਨੇ। ਕਾਠੀ ਕਹਿੰਦੇ ਨੇ ਲੱਕੜਾਂ ਨੂੰ, ਜਿਹੜੀਆਂ ਲੱਕੜਾਂ ਜੰਗਲ ਵਿੱਚੋਂ ਲਿਆਂਦੇ ਨੇ, ਉਹਨਾਂ ਲੱਕੜਾਂ ਨੂੰ ਗੰਗਾ ਦੇ ਪਾਣੀ ਨਾਲ ਧੋ ਕੇ ਫਿਰ ਸੁਕਾ ਕੇ ਬਾਲਦੇ ਨੇ। ਸੁਚਤਾ ਇੰਨੀ ਰੱਖਦੇ ਨੇ

ਉਹ ਜਿਹੜਾ ਨਾਮ ਦੇ ਸਾਹਮਣੇ ਬੈਠਾ ਹੱਸਦਾ ਪਿਆ ਹੈ ਨਾ, ਤੁਹਾਡੀ ਵਾਸਲੀ ਉਹਦੇ ਕੋਲ ਹੈ। ਸੇਠ ਉੱਠਿਆ ਤੇ ਭਗਤ ਨਾਮਦੇਵ ਦੇ ਗੱਲ ਪੈ ਗਿਆ, ਕਹਿਣ ਲੱਗਾ ਮੇਰੀ ਥੈਲੀ ਦੇ। ਹੋਰ ਵੀ ਦੋ ਚਾਰ ਆਦਮੀ ਇਕੱਠੇ ਹੋ ਗਏ ਤੇ ਸਾਰੇ ਭਗਤ ਨਾਮਦੇਵ ਨੂੰ ਕੁੱਟਣ ਲੱਗ ਪਏ। ਉਹ ਜਿਹੜਾ ਪੇਖੀ ਸੰਤ ਸੀ, ਆਪਣਾ ਵੱਡਾਪਣ ਦੱਸਣ ਵਾਸਤੇ ਆਪਣੇ ਆਸਣ ਤੋਂ ਉੱਠਿਆ। ਉਹਨਾਂ ਲੋਕਾਂ ਨੂੰ ਕਹਿਣ ਲੱਗਾ, ਨਾਮਦੇਵ ਨੂੰ ਮਾਰੋ ਨਾ, ਜੇ ਇਹਨੇ ਮਾਇਆ ਵਾਲੀ ਥੈਲੀ ਚੁੱਕੀ ਏ ਤੇ ਆਪੇ ਪਰਮੇਸ਼ਰ ਇਹਨੂੰ ਸਜ਼ਾ ਦੇਵੇਗਾ। ਇਹਨੇ ਇੰਨੀ ਗੱਲ ਕਹੀ, ਉਧਰ ਇੱਕ ਹਵਾ ਦਾ ਬੁੱਲਾ ਆਇਆ, ਉਸ ਪੇਖੀ ਸੰਤ ਦਾ ਆਸਨ ਉਡਿਆ ਤੇ ਥੱਲੋਂ ਮਾਇਆ ਵਾਲੀ ਵਾਸਲੀ ਨਜ਼ਰ ਆ ਗਈ। ਉਸ ਸੇਠ ਨੇ ਤੇ ਲੋਕਾਂ ਨੇ ਨਾਮਦੇਵ ਨੂੰ ਛੱਡ ਦਿੱਤਾ ਤੇ ਉਸ ਪੇਖੀ ਸੰਤ ਨੂੰ ਫੜ ਕੇ ਕੁੱਟਣ ਲੱਗ ਪਏ।

ਬੱਗ ਬਗਲੇ ਨੂੰ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਬਗਲਾ ਜਾ ਕੇ ਇੱਕ ਲੱਤ ਦੇ ਭਾਰ ਖੜਾ ਹੋ ਜਾਂਦਾ ਹੈ ਅੱਖਾਂ ਬੰਦ ਕਰਕੇ। ਇਹਦਾ ਰੰਗ ਚਿੱਟਾ ਹੁੰਦਾ ਹੈ ਤੇ ਪਾਣੀ ਦੇ ਵਿੱਚ ਰਹਿਣ ਵਾਲੀਆਂ ਛੋਟੀਆਂ ਛੋਟੀਆਂ ਮੱਛੀਆਂ ਸਲਾਹ ਕਰਦੀਆਂ ਨੇ, ਚਲੋ ਭੈਣਾ ਬੜੇ ਵੱਡੇ ਸੰਤ ਮਹਾਂਪੁਰਸ਼ ਆਏ ਨੇ ਜਿਹੜੇ ਇੱਕ ਲੱਤ ਦੇ ਭਾਰ ਅੱਖਾਂ ਬੰਦ ਕਰਕੇ ਸਿਮਰਨ ਕਰਦੇ ਨੇ। ਉਹ ਸਾਰੀਆਂ ਮੱਛੀਆਂ ਤੇ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਬਗਲੇ ਨੂੰ ਸੰਤ ਸਮਝ ਕੇ, ਪਰ ਬਗਲਾ ਜਿਹੜਾ ਇੱਕ ਲੱਤ ਦੇ ਭਾਰ ਅੱਖਾਂ ਤੇ ਬੰਦ ਹੁੰਦੀਆਂ ਨੇ, ਪਰ ਕੈਰੀ ਅੱਖ ਕਰਕੇ ਦੇਖਦਾ ਰਹਿੰਦਾ ਕਿ ਕਿਹੜੀ ਮੱਛੀ ਮੇਰੇ ਜ਼ਿਆਦਾ ਕੋਲ ਹੈ। ਉਹ ਤੇ ਮੱਥਾ ਟੇਕਦੀਆਂ ਨੇ ਸੰਤ ਸਮਝ ਕੇ, ਤੇ ਉਦੋਂ ਹੀ ਪਤਾ ਲੱਗਦਾ ਜਦੋਂ ਬਗਲਾ ਮੱਛੀ ਨੂੰ ਮੂੰਹ ਵਿੱਚ ਪਾ ਕੇ ਤੇ ਉੱਡਣ ਦੀ ਕਰਦਾ। ਭਗਤ ਜੀ ਕਹਿੰਦੇ ਨੇ ਇਹ ਸੰਤ ਵੀ ਉਹੋ ਜਿਹੇ ਨੇ ਉਸ ਬਗਲੇ ਦੀ ਤਰ੍ਹਾਂ ਕਿ ਜਦੋਂ ਦਾ ਲੱਗਦਾ ਇਨਸਾਨ ਨੂੰ ਲੁੱਟ ਪੁੱਟ ਕੇ ਖਾ ਜਾ।

ਬਾਣੀ ਦੇ ਉਪਦੇਸ਼ ਤੋਂ ਇਹੀ ਪਤਾ ਲੱਗਦਾ ਹੈ ਇਨਸਾਨ ਪਖੰਡ ਛੱਡ ਲਾਲਚ ਛੱਡ ਉਸ ਪਰਮੇਸ਼ਰ ਦੇ ਨਾਲ ਜੁੜ ਜਾ ਪਰ ਇਨਸਾਨ ਜਿਹੜਾ ਹੈ ਮਾਇਆ ਨੂੰ ਜ਼ਿਆਦਾ ਪਿਆਰ ਕਰਦਾ ਇਸੇ ਵਾਸਤੇ ਠੱਗ ਤੇ ਚੋਰ ਬਣਦਾ ਪਾਪੀ ਬਣਦਾ ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਗੱਲ ਆਵੇ ਉਦੋਂ ਪਿਛਾ ਹਟ ਜਾਂਦਾ ਮਾਇਆ ਵਾਸਤੇ ਇਨਸਾਨ ਕਿੰਨੇ ਝੂਠ ਬੋਲਦਾ ਪਰ ਪਰਮੇਸ਼ਰ ਦੇ ਨਾਮ ਦੇ ਲਾਗੇ ਨਹੀਂ ਜਾਂਦਾ ਇੱਕ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰ ਕੁਝ ਸਮਾਂ ਰਹੇ ਤੁਰਨ ਲੱਗੇ ਤੇ ਘਰ ਵਾਲਿਆਂ ਨੇ ਰਸਤੇ ਵਾਸਤੇ ਮਹਾਂਪੁਰਸ਼ਾਂ ਲਈ ਚਾਰ ਆਲੂ ਦੇ ਪਰੌਂਠੇ ਬਣਾ ਦਿੱਤੇ ਮਹਾਂਪੁਰਸ਼ ਤੁਰੇ ਇੱਕ ਲਾਲਚੀ ਠੱਗ ਜਿਹੜਾ ਸੀ ਉਹਨੇ ਦੇਖਿਆ ਕਿ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰੋਂ ਬਾਹਰ ਨਿਕਲੇ ਨੇ ਇਹਨਾਂ ਕੋਲ ਜ਼ਰੂਰ ਮਾਇਆ ਹੋਵੇਗੀ ਤੇ ਇਹਨਾਂ ਦੇ ਨਾਲ ਹੀ ਚੱਲਣਾ ਵਾ ਇਹਨਾਂ ਦਾ ਸੇਵਕ ਬਣ ਕੇ ਜਦੋਂ ਦਾ ਲੱਗਾ ਮਾਇਆ ਕੱਢ ਲਵਾਂਗਾ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਐ ਮਹਾਂਪੁਰਸ਼ੋ ਮੈਨੂੰ ਆਪਣਾ ਸੇਵਕ ਬਣਾ ਲਓ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਮੈਂ ਤੁਹਾਡੀ ਸੇਵਾ ਕਰਾਂਗਾ ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ ਨਾਲ ਤੁਰ ਪਿਆ ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਇੱਕ ਨਦੀ ਆਈ ਉਸ ਨਦੀ ਦੇ ਕਿਨਾਰੇ ਮਹਾਂਪੁਰਸ਼ ਖਲੋ ਗਏ ਕਹਿਣ ਲੱਗੇ ਭਾਈ ਮੇਰਾ ਚਿੱਤ ਕਰਦਾ ਮੈਂ ਇਸ਼ਨਾਨ ਕਰ ਲਵਾਂ ਮਹਾਂਪੁਰਸ਼ਾਂ ਨੇ ਕੱਪੜੇ ਲਾਏ ਇਸ ਲਾਲਚੀ ਠੱਗ ਨੂੰ ਆਪਣੇ ਕੱਪੜੇ ਦੇ ਕੇ ਕਹਿਣ ਲੱਗੇ ਤੂੰ ਕੱਪੜੇ ਸੰਭਾਲ ਤੇ ਮੈਂ ਜਰਾ ਇਸ਼ਨਾਨ ਕਰ ਲਵਾਂ ਕਹਿਣ ਲੱਗਾ ਮਹਾਂਪੁਰਸ਼ੋ ਤੁਸੀਂ ਫਿਕਰ ਨਾ ਕਰੋ ਮੈਂ ਚੰਗੀ ਤਰ੍ਹਾਂ ਸੰਭਾਲ ਕਰਾਂ ਮਹਾਂਪੁਰਸ਼ ਤੇ ਨਾਨ ਚਲੇ ਗਏ ਤੇ ਇਹ ਜਿਹੜਾ ਲਾਲਚੀ ਸੀ ਇਹ ਜਲਦੀ ਜਲਦੀ ਮਹਾਂਪੁਰਸ਼ਾਂ ਦੇ ਕੱਪੜੇ ਫੋਲਣ ਲੱਗ ਪਿਆ ਪੈਸਾ ਤਾਂ ਕੋਈ ਨਾ ਨਿਕਲਿਆ ਪਰ ਆਲੂਆਂ ਦੇ ਚਾਰ ਪਰੌਂਠੇ ਨਿਕਲ ਆਏ ਇਹਨੇ ਸੋਚਿਆ ਚਲੋ ਜੋ ਮਿਲਿਆ ਉਹ ਹੀ ਸਹੀ ਇਹਨੇ ਜਲਦੀ ਜਲਦੀ ਇੱਕ ਆਲੂਆਂ ਵਾਲਾ ਪਰੌਂਠਾ ਖਾ ਲਿਆ ਤੇ ਤਿੰਨ ਉਸੇ ਤਰ੍ਹਾਂ ਬੰਨ ਦਿੱਤੇ ਮਹਾਂਪੁਰਸ਼ ਇਸ਼ਨਾਨ ਕਰਕੇ ਬਾਹਰ ਨਿਕਲੇ ਕੱਪੜੇ ਪਾਏ ਕਹਿਣ ਲੱਗੇ ਆ ਭਾਈ ਤੈਨੂੰ ਵੀ ਭੁੱਖ ਲੱਗੀ ਹੋਣੀ ਹੈ ਚਾਰ ਪਰੌਂਠੇ ਨੇ ਦੋ ਤੂੰ ਖਾ ਲੈ ਦੋ ਮੈਂ ਖਾ ਲੈਣ ਜਦੋਂ ਪੌਣਾ ਖੋਲਿਆ ਤੇ ਪਰੌਂਠੇ ਤਿੰਨ ਨਿਕਲੇ ਮਹਾਂਪੁਰਸ਼ ਕਹਿਣ ਲੱਗੇ ਭਾਈ ਪਰੌਂਠੇ ਤੇ ਚਾਰ ਸੀਗੇ ਇੱਕ ਪਰੌਂਠਾ ਤੂੰ ਤੇ ਨਹੀਂ ਖਾਦ ਇਹ ਲਾਲਚੀ ਕਹਿਣ ਲੱਗਾ ਮਹਾਂਪੁਰਸ਼ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਡੇ ਕੋਲ ਪਰੌਂਠੇ ਵੀ ਹੈਗੇ ਮਹਾਂਪੁਰਸ਼ ਕਹਿਣ ਲੱਗੇ ਹੋਰ ਕੋਈ ਆਇਆ ਨਹੀਂ ਤੇਰੇ ਬਗੈਰ ਕੌਣ ਖਾ ਸਕਦਾ ਸੱਚ ਦੱਸ ਪਰੌਂਠਾ ਤੂੰ ਹੀ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਮੈਂ ਤਾਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਮਹਾਂਪੁਰਸ਼ ਸਮਝ ਗਏ ਕਿ ਪਰੌਂਠਾ ਜ਼ਰੂਰ ਇਹਨੇ ਖਾਧਾ ਤੇ ਉਹ ਲਾਲਚੀ ਵੀ ਸਮਝ ਗਿਆ ਕਿ ਮਹਾਂਪੁਰਸ਼ਾਂ ਨੂੰ ਪਤਾ ਲੱਗ ਗਿਆ ਕਿ ਮੈਂ ਪਰੌਂਠਾ ਖਾਧਾ ਪਰ ਕਹਿਣ ਲੱਗਾ ਇਹ ਜੋ ਵੀ ਕਰ ਲੈਣ ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਧਾ ਉਹ ਪਰੌਂਠੇ ਖਾ ਕੇ ਅਗਾਂਹ ਤੁਰ ਪਏ ਨਦੀ ਪਾਰ ਕਰਨੀ ਸੀ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਸੱਚ ਦੱਸ ਜੇ ਤੂੰ ਸੱਚ ਨਾ ਬੋਲਿਆ ਤੇ ਆਪਾਂ ਦੋਵੇਂ ਡੁੱਬ ਜਾਵਾਂਗੇ ਨਦੀ ਪਾਰ ਕਰਨੀ ਹੈ ਸੱਚ ਦੱਸ ਪਰੌਂਠਾ ਤੂੰ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਜਦ ਮੈਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਸੀ ਨਦੀ ਪਾਰ ਕਰ ਲਈ
महापुरश कह लगे बड़ा ही ठीठ है, यह मनदा ही नहीं। तो लालची अंदरों अंदर ही हसदा जाता है, कहता महापुरशो ला लो जिन्ना जोर लाना है, मैं किड़ा मनना है कि परौंठा मैं खादा है। और अगे गए जंगल आया, जंगल नू अग लगी सी। महापुरश कह लगे भाई अग लगी, जे झूठ बोलिया आपा दोनों सड़ जावांगे, हुण तां दस दे परौंठा तू ही खादा है। कहन लगा महापुरशो रब दी सौ, मैं परौंठा देखे ही नहीं, खाना कित्थों सी। अग भी पार कर ली। महापुरश कहन लगे ए तां बड़ा ही ढीठ निकले, मनदा ही नहीं। ते ओ भी कही जांदा महापुरशो ला लो हां जोर जिन्ना लाना, मैं केड़ा मनना है। अगे एक माया दा ढेर आया, महापुरशा ने उस माया दे तीन हिस्से कीते। ते ओ ठग कहन लगा महाराज आदमी आपां दो आ, ते माया दे तीन हिस्से क्यों कीते? ते महापुरश कहन लगे भाई एक हिस्सा ते तेरा ते एक मेरा, ते एक हिस्सा ओदा जिन्ने ओ परौंठा खादा सी, जे ओ एथे हुंदा ते अपना हिस्सा ओ भी लै लैंदा। ते जदों ए सुनिया ते छाल मार के उस ढेर ते जा पे, नाले माया फड़ ली ते नाले कहंदा महापुरशो मारो भावे रखो, ए ढेर मेनू दे दियो क्योंकि ओ परौंठा मैं ही खादा सी। ते महापुरश कहन लगे भाई इस माया ने ते तेरे नाल नहीं जाना, जदू तेनू सच बोलन वास्ते कहा ते रब दी सौं खा गए, माया दा सवाल आया ते सच बोल पिया, पर ए माया तेरे नाल नहीं जाने, ए कल खत्म हो सकती है पर परमेश्वर दा नाम ओ ता कदी भी खत्म नहीं।

ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ। ਅਕਾਲ ਪੁਰਖ ਦੀ ਕੁਦਰਤ ਨੂੰ ਤੱਕਦਿਆਂ ਸਾਹਿਬ ਜੀ ਮਰਦਾਨੇ ਨੂੰ ਪੁੱਛਣ ਲੱਗੇ, ਮਰਦਾਨਿਆ ਮੌਤ ਨੂੰ ਕਿਤਨੀ ਕੁ ਨੇੜੇ ਸ਼ਮੀਦਾ ਹੈ।

ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ ਅੰਧੇ ਜੀਵਣਾ ਵਿਚਾਰ ਐ ਅੰਧੇ ਅਗਿਆਨੀ ਮਨੁੱਖ ਆਪਣਾ ਜੀਵਨ ਵਿਚਾਰ ਤਾਂ ਸਹੀ ਕਿਤਨੇ ਕੁ ਦਿਨ ਤੋਂ ਰਹਿ ਜਾਏਗਾ ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਹੈ ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ ਜੇ ਤੇਰੇ ਪਾਸ ਕੋਈ ਸੁੱਖ ਕੋਈ ਚਾਰ ਕੌਡੀਆਂ ਕੋਈ ਮਹਿਲ ਮਾਰੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ ਤੈਨੂੰ ਤਾਂ ਜਾਣਾ ਹੀ ਪੈਣਾ ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪਦੇ

ਇੱਕ ਰਮਨੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ ਹੈ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਵੇਰਾ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ। ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ ਬਖਸ਼

ਗੁਰੂ ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਭਾਈ। ਭਲੀ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਇਹ ਪ੍ਰਾਪਤ ਹੋਏ ਹਨ ਤੈਨੂੰ ਅਮੋਲਕ ਸਵਾਸ, ਤੇ ਜਿਤਨੇ ਤੱਕ ਦੁਨੀਆਂ ਵਿੱਚ ਤੂੰ ਰਹਿ ਰਿਹਾ ਭਲੇ

ਚ ਉਤਰੇ, ਬੜੇ ਪ੍ਰਸੰਨ ਹੋਏ। ਭਾਈ ਸੈਦੇ ਦਾ ਪਿਆਰ ਵੇਖ ਕੇ ਹਿਰਦੇ ਨਾਲ ਆਇਆ, ਆਖਿਆ ਭਾਈ ਦਇਆ ਸਿੰਘ ਦੇਸ਼ ਨੂੰ ਮੋਰਾਂ, ਇਹਦੀ ਗਰੀਬੀ ਘੱਟ ਦੇ। ਭਾਈ ਸੈਦੇ ਨੇ ਹੱਥ ਜੋੜ ਕੇ ਆਖਿਆ, ਗਰੀਬ ਨਿਵਾਜ, ਮੈਨੂੰ ਧਨ ਨਹੀਂ ਚਾਹੀਦਾ,

ਹਰ ਅੱਖੋ ਸਤਨਾਮ। ਇੱਥੇ ਬਾਬਾ ਪੈਰ ਜਿਸ ਧਰਤੀ ਤੇ ਵੀ ਚਰਨ ਪਾਏ ਉਸ ਸਥਾਨ ਤੇ ਪੂਜਾ ਅਕਾਲ ਪੁਰਖ ਦੀ ਸ਼ੁਰੂ ਹੋ ਗਈ। ਤੇ ਜੇ ਕਿਸੇ ਪਿਆਰ ਵਾਲੇ ਦੇ ਹਿਰਦੇ ਦੇ ਵਿੱਚ ਚਰਨ ਪਾਏ ਉਸ ਹਿਰਦੇ ਵਿੱਚੋਂ ਵੀ ਅਕਾਲ ਪੁਰਖ ਦੀ ਪੂਜਾ ਸ਼ੁਰੂ ਹੋ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਮਾਣ ਕਰਿਓ ਜਿਸ ਦਿਆਲਤਾ ਦੀ ਜਿਸ ਕਿਰਪਾ ਦੇ ਉੱਤੇ ਗੁਰੂ ਨਾਨਕ ਦੀ ਸੋਈ ਪਹੁੰਚੀ ਹੈ ਕਿਸੇ ਦੀ ਨਹੀਂ ਪਹੁੰਚੀ। ਬਾਬਾ ਜੀ ਵਚਨ ਕਰਦੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਦੁਨੀਆਂ ਨੂੰ ਤਾਰਨ ਦੇ ਵਿੱਚ ਚਾਰ ਵਿਸ਼ੇਸ਼ ਗੁਣ ਸਨ। ਚਾਰ ਵਿਸ਼ੇਸ਼ ਗੁਣ ਕੀ? ਸਭ ਤੋਂ ਪਹਿਲਾ ਵਿਸ਼ੇਸ਼ ਗੁਣ ਕਿ ਅੱਜ ਤੱਕ ਕਿਤੇ ਮਿਸਾਲ ਨਹੀਂ ਕਿ ਅਵਤਾਰ ਪਾਪੀ ਦੇ ਘਰ ਚੱਲ ਕੇ ਗਿਆ ਹੋਵੇ, ਆ ਵੀ ਝੋਲੀ ਪਰ ਦਾਤ ਲੈ ਲੈ। ਆਖੋ ਸਤਨਾਮ। ਦੂਸਰੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਬਾਣੀ ਦਾ ਤੀਰ ਮਾਰ ਕੇ। ਸਤ ਸੰਗਤ, ਤੀਜੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਉਹਦਾ ਪਿਛਲਾ ਲੇਖਾ ਨਹੀਂ ਪੁੱਛਿਆ। ਅੱਜ ਕੇ ਆਖੋ ਸਤਨਾਮ, ਨਹੀਂ ਤੇ ਲੇਖਾ ਤੇ ਆਇਆ ਨਾ। ਪਰ ਤੁਹਾਡੇ ਸਾਹਮਣੇ ਮਿਸਾਲ ਹੈ ਕਿ ਸੱਜਣ ਠੱਗ ਦਾ ਪਿਛਲਾ ਖਾਤਾ ਕਿੱਥੇ ਗਿਆ? ਜੀ ਕਿ ਹੱਕ ਸਤਨਾਮ। ਮਾਣ ਕਰੋ ਇਹ ਗੁਰੂ ਨਾਨਕ। ਦੀਪਾਲਪੁਰ ਕੌੜੀ ਦਾ ਪਿਛਲਾ ਲੇਖਾ ਕਿੱਥੇ ਗਿਆ? ਕੌਡੇ ਰਾਖਸ਼ ਦਾ, ਭੂਮੀਏ ਚੌਰ ਦਾ, ਬਲੀ ਕੰਧਾਰੀ ਦਾ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਕਿਤੇ ਤੇ ਸਜ਼ਾ ਦੇ ਕੇ ਔਗਣ ਨੂੰ ਬਖਸ਼ਿਆ ਜਾਂਦਾ, ਕਿਤੇ ਗੁਣ ਕੋਲੋਂ ਦੇ ਕੇ ਔਗਣ ਲੈ ਕੇ ਇੰਜ ਔਗਣ ਬਖਸ਼ੇ ਜਾਂਦੇ। ਇਹ ਤੀਜੀ ਵਿਸ਼ੇਸ਼ਤਾ, ਪਿਛਲਾ ਲੇਖਾ ਨਹੀਂ ਪੁੱਛਿਆ, ਪਿਛਲਾ ਹਿਸਾਬ ਨਹੀਂ ਪੁੱਛਿਆ ਗੁਰੂ ਪਿਆਰੇ। ਹੁਣ ਇੱਕ ਚੌਥੀ ਗੱਲ ਸੁਣੋ, ਫਿਰ ਹੋਰ ਪਿਆਰ ਆ ਜਾਂਦਾ। ਗੁਰੂ ਨਾਨਕ ਦੇ ਤਾਰਨ ਵਿੱਚ ਚੌਥੀ ਵਿਸ਼ੇਸ਼ਤਾ ਕਿ ਜਿਹਦੇ ਤੇ ਨਜ਼ਰ ਕੀਤੀ ਏ ਉਹਨੂੰ ਕੇਵਲ ਤਾਰਿਆ ਨਹੀਂ, ਉਹਦੀ ਇੰਨੀ ਕੁ ਬੈਟਰੀ ਚਾਰਜ ਕਰਤੀ ਕਿ ਅੱਗੋਂ ਕਈਆਂ ਨੂੰ ਤਾਰਨ ਵਾਲਾ ਬਣਾ ਦਿੱਤਾ। ਗੱਜ ਕੇ ਆਖੋ ਸਤਨਾਮ। ਇਹ ਬੜੀ ਵੱਡੀ ਗੱਲ ਹੈ। ਇੱਕ ਤੇ ਇੱਕ ਨੂੰ ਤਾਰ ਦਿੱਤਾ, ਉਹਨੂੰ ਅੱਗੋਂ ਜੋਗਾ ਬਣਾ ਦਿੱਤਾ। ਕੋਈ ਲੈ ਲੋ ਸੱਜਣ ਠੱਗ ਨੂੰ ਲਾਕੇ ਦਾ ਥਾਪਤਾ, ਲੈ ਹੁਣ ਤੂੰ ਦੇਖ ਦੋ। ਕੇਵਲ ਉਹਨੂੰ ਨਹੀਂ, ਤੂੰ ਤਾਰਨ ਯੋਗ। ਸਾਲਸਰਾਏ ਗੌਰੀ ਨੂੰ ਨਿਰੀ ਉਹਦੀ ਅੱਖ ਨਹੀਂ ਖੋਲੀ, ਨਾਲ ਮੰਜੀ ਦੇ ਦਿੱਤੀ। ਆ ਇੰਨੇ ਸਾਲ ਤੇਰੀ ਉਮਰ ਹੀ, ਤੇਰੇ ਬਾਦੋਂ ਤੇਰਾ ਨੌਕਰ ਬੈਠੇਗਾ ਅਧਿਰਕਾ। ਉਹ ਫਿਰ ਇਸ ਸਾਰੇ ਇਲਾਕੇ ਨੂੰ ਨਿਰੰਕਾਰ ਦੇ ਘਰ ਚੋਂ ਦਾਤਾਂ ਲੈ ਕੇ ਗਿਆ। ਜੀ ਕਿ ਆਖੋ ਸਤਨਾਮ।
ਮਾਣ ਵਿੱਚ ਆ ਕੇ ਕਹੀਏ, ਪਿਆਰ ਵਿੱਚ ਆ ਕੇ ਕਹੀਏ।

ਇੱਕ ਟਿੰਡ ਭਰੀ ਜਾਂਦੀ ਹੈ, ਇੱਕ ਖਾਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਵਾਹਿਗੁਰੂ ਦਾ ਖੇਲ ਹੈ, ਕਿਸੇ ਸਰੀਰ ਵਿੱਚ ਜੀਵ ਆ ਜਾਂਦਾ ਹੈ, ਕੋਈ ਕਿਸੇ ਸਰੀਰ ਚ ਜੀਵ ਚਲਾ ਜਾਂਦਾ ਹੈ, ਕੋਈ ਖਾਲੀ ਹੋ ਜਾਂਦਾ ਹੈ, ਕੋਈ ਟਿੰਡ ਭਰੀ ਜਾਂਦੀ ਹੈ। ਜੈਸੇ ਹਰ ਹਰ ਕੀ ਮਾਲਾ ਟਿੰਡ ਲਗਤ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ ਇਹ

グループ。

Oh,

Thank you.

ایڈی گوڑی نیند آئی ہے، ایک میری پاسا بھی نہیں بنی۔

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ, ਪ੍ਰਥਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ

ਸਾਹਿਬ ਜਾਦਿਆਂ ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ

ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਚਰਨ ਕਮਲਾ ਪਾ ਸਰਦਾਸ ਬੇਨਤੀ ਜੋਦੜੀ, ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਇਸ ਵਕਤ ਆਪ ਜੀ ਦੇ ਹਜ਼ੂਰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਸਤਿਗੁਰੂ ਜੀਓ ਸਮਰ ਕੈਂਪ ਉਲੀਕੇ ਗਏ ਹਨ। ਗਰੀਬ ਪਾਤਸ਼ਾਹ ਜੀਓ ਪਹਿਲੇ ਦਿਨ ਦੀ ਆਰੰਭਤਾ ਦੀ ਅਰਦਾਸ, ਆਪ ਜੀਆਂ ਨੇ ਕਿਰਪਾ ਕਰਨੀ, ਕੈਂਪ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ, ਸਮੂਹ ਸੇਵਾਦਾਰਾਂ ਦੇ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸਭ ਨੂੰ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀਓ ਕਿਰਪਾ ਕਰਨੀ। ਇਸ ਵਕਤ ਆਪ ਜੀ ਦੇ ਹਜ਼ੂਰ ਪਾਵਨ ਗੁਰਬਾਣੀ ਜਪਜੀ ਸਾਹਿਬ ਜੀ ਦੇ ਪਾਠ ਹੋਏ, 6 ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਕਿਰਪਾ ਕਰੋ ਦਾਰਾਈ ਸੰਗਤ ਨੂੰ ਅਸੀਸ ਬਖਸ਼ ਦਿਆ, ਪਾਵਨ ਪਵਿੱਤਰ ਮੁੱਖ ਵਾਗ ਬਖਸ਼ਿਸ਼ ਕਰਕੇ ਕਿਰਤਾਰਤ ਕਰੋ, ਉਪਰੰਤ ਕੈਂਪ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਣੀ, ਸੁੱਖ

ਤਿਸ ਨਾਨਕ ਪਰਸਣ ਆਵੈ ਸੁਕਹੋ ਟਲ ਗੁਰ ਸੇਵੀਐ ਅਹਿਨਸਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਨ ਐਵਰੀਬਡੀ ਸੇ ਇਟ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੈਲਕਮ ਐਵਰੀਬਡੀ। ਸੋ ਦਿਸ ਇਜ਼

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧ ਆਈਆ ਰਾਗਰਤਨ ਪਰਿਵਾਰ ਭਰੀਆ ਸਬਦ ਗਾਵੜਿਆਈਆ ਸਬਦ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸੁਮ

ਕਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰਸਾਂ ਸੁਖਮਰੈ ਵਸਿਆ ਜਿਨੇ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਤਰੋ ਪਿਆਰੋ ਸਾਚਾ ਨਾ ਮੇਰੇ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਰ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ।

Claro, será que

ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਕਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ

ਸਦਰਬਾਰ ਮਹਾਂ ਕੇ ਬੋਲਣ ਬੋਲੀਏ ਜਸਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ।